0: Get ready to move.
1: It's all about the beats. Wow,
2: FM. Only Tune Super Hit Channel.
3: Fizz on 97.1 FM.
4: ਮੁੰਡਾ ਸਾਧੂਆਂ ਦਾ

ਹੈਲੋ ਜੀ, ਸਤਿ ਸ਼੍ਰੀ ਅਕਾਲ। ਤੁਸੀਂ ਹੁਣੇ ਸਾਡਾ ਗਾਣਾ ਸੁਣ ਕੇ ਹਟੇ ਹੋ, ਸੁਣਿਆ ਲਾਈਕ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਗਾਣਾ ਕਿਵੇਂ ਲੱਗਿਆ, ਅਤੇ ਮੇਰੇ ਅਗਲੇ ਗਾਣੇ ਸੁਣਨ ਲਈ ਮਿਕਸਿੰਗ ਯੂਟਿਊਬ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ। ਥੈਂਕ ਯੂ ਸੋ ਮਚ।

ਔਰ ਬੋਲ ਇਸੀ ਕੇ ਸਾਥ ਸਾਥ ਇੱਕ ਵਾਰ ਫਿਰ ਸੇ ਖੁਸ਼ ਆਮਦੀਦ ਕਰਤੇ ਹੈ ਸੋਹਣੇ ਰੰਗ ਦੇ ਰਾਂਝਿਆਂ ਦੇ ਨਾਲ ਨਾਲ ਅਸੀਂ ਫਿਰ ਤੁਹਾਡੇ ਨਾਲ ਨਾਲ ਗਾਣਾ ਇੱਥੇ ਜਲਦੀ ਖਤਮ ਹੋ ਗਿਆ ਪਤਾ ਵੀ ਨਹੀਂ ਚੱਲਾ ਅਭੀ ਮੈਨੇ ਸੁਣਨਾ ਸ਼ੁਰੂ ਕੀਆ ਥਾ ਕਿ ਅਚਾਨਕ ਸੇ ਖਤਮ ਹੋ ਗਿਆ ਫਿਰ ਕਹਤੇ ਹੈ ਨਾ ਕਿ ਜਬ ਬਾਪ ਕਿਸੀ ਮਨਪਸੰਦ ਚੀਜ਼ ਕੋ ਖਾਣਾ ਸ਼ੁਰੂ ਕਰਤੇ ਹੈ ਨਾ ਜਾਂ ਸੁਣਨਾ ਸ਼ੁਰੂ ਕਰਤੇ ਹੈ ਜਾਂ ਕਰਨਾ ਸ਼ੁਰੂ ਕਰਤੇ ਹੈ ਤੋ ਵੋ ਫਿਰ ਜਲਦੀ ਖਤਮ ਹੋ ਹੀ ਜਾਤੀ ਹੈ ਜਿਸ ਤਰ੍ਹਾਂ ਅਭੀ ਮੈਂ ਆਪਕੇ ਸਾਥ ਗੱਪਸ਼ਪ ਕਰ ਰਹੀ ਹਾਂ ਮੁਝੇ ਆਪਕੇ ਸਾਥ ਗੱਪਸ਼ਪ ਕਰਨੇ ਮੇਂ ਮਜ਼ਾ ਵੀ ਆ ਰਿਹਾ ਲੇਕਿਨ ਅਭੀ ਸਮੇਂ ਹੋ ਜਾਏਗਾ ਕਮਰਸ਼ਲ ਬ੍ਰੇਕ ਕਾ ਔਰ ਫਿਰ ਪਤਾ ਵੀ ਨਹੀਂ ਚੱਲਣਾ ਹਮਨੇ ਕਮਰਸ਼ਲ ਬ੍ਰੇਕ ਹੀ ਜਾਣੀ ਬੜ ਜਾਣਾ ਹੈ।

ਨਿਗਾਹਾਂ ਕਾਤਲ ਨੇ ਦਿਲਾਂ ਨੂੰ ਠੱਗਦੇ ਆ, ਸਾਡਾ ਦਿਨ ਵਿੱਚ ਨਾਮ ਬੋਲੇ ਰਾਤਾਂ ਨੂੰ ਜਗਦੇ ਆ, ਕੋਈ ਕਿੱਥੇ ਮਾਰ ਕਰੂ ਭੇਤੀ ਰਗ ਰਗਦੇ ਆ, ਉਹ ਤੇਰੀ ਜਿੱਥੇ ਸੋਚ ਮੁੱਕੇ ਆ ਅਸੀਂ ਸੋਚਣ ਲੱਗਦੇ ਹਾਂ।

0: आपका लोन निकला है?
1: रख, रख दे, रख वो।
2: Yo, I'm the dealer.
3: ਖੜਦੇ ਰੱਖ ਗੱਲ ਕੀ
4: ਤੂੰ ਬੇਚਦਾ ਗੋਲੀਆਂ ਤੂੰ ਬੇਚਦਾ।